ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸਾਡਾ ਵਿਰਸਾ ਸਾਡੇ ਰਸਮ ਰਿਵਾਜ਼ ਵਿਸ਼ੇ 'ਤੇ ਵਾਰਤਾ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦਾ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਹਰ ਸਾਲ 10 ਜੂਨ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਸੱਭਿਆਚਾਰਾਂ ਭਾਸ਼ਾਵਾਂ ਅਤੇ ਪਰੰਪਰਾਵਾਂ ਪ੍ਰਤੀ ਆਪਸੀ ਪਿਆਰ ਮਿਲਵਰਤਨ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਲਈ 10 ਜੂਨ ਨੂੰ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦਾ ਕੌਮਾਂਤਰੀ ਦਿਹਾੜਾ ਐਲਾਨਿਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਵੱਖ ਵੱਖ ਸੱਭਿਆਚਾਰਾਂ ਦਾ ਆਦਰ ਸਨਮਾਨ ਕਰਨਾ ਹੈ ਤਾਂ ਕਿ ਪੂਰੀ ਦੁਨੀਆ ਵਿੱਚ ਸ਼ਾਂਤੀਪੂਰਨ ਮਾਹੌਲ ਕਾਇਮ ਕੀਤਾ ਜਾ ਸਕੇ। ਅਕਸਰ ਕਿਹਾ ਜਾਂਦਾ ਹੈ ਕਿ ਸਾਰਾ ਵਿਸ਼ਵ ਇੱਕ ਪਰਿਵਾਰ ਹੈ। ਵਿਸ਼ਵੀਕਰਨ ਦੇ ਇਸ ਦੌਰ 'ਚ ਬੇਸ਼ੱਕ ਵਿਸ਼ਵ ਪਰਿਵਾਰ ਬਣ ਗਿਆ ਹੈ ਅਤੇ ਇਸ 'ਚ ਦੂਰੀਆਂ ਘੱਟ ਗਈਆਂ ਨੇ ਅਤੇ ਸੱਭਿਆਚਾਰੀ ਨੇ ਜੋ ਸਾਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਏ। ਜਿਵੇਂ ਇੱਕ ਪਰਿਵਾਰ ਦੇ ਸਾਰੇ ਜੀਆਂ ਦੇ ਸੁਭਾਅ ਆਪਸ 'ਚ ਨਹੀਂ ਮਿਲਦੇ ਅਤੇ ਕਿਹਾ ਵੀ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਉਸੇ ਤਰ੍ਹਾਂ ਇੱਕ ਪਰਿਵਾਰ 'ਚ ਕੋਈ ਗੁੱਸੇਖੋਰਾ ਹੁੰਦਾ ਹੈ, ਕੋਈ ਭੋਲਾ ਪਾਲਾ ਅਤੇ ਕੋਈ ਚਲਾਕ ਹੁੰਦਾ ਹੈ, ਪਰ ਪਰਿਵਾਰ ਦਾ ਮੁਖੀਆ ਸਭ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਸ ਦੇ ਨਾਲ ਕਿਵੇਂ ਦਾ ਵਿਹਾਰ ਕਰਨਾ ਹੈ ਅਤੇ ਕਿਵੇਂ ਉਸ ਦੇ ਨਾਲ ਗੱਲਬਾਤ ਕਰਨੀ ਹੈ ਉਸਨੂੰ ਖੂਬ ਪਤਾ ਹੁੰਦਾ ਹੈ, ਕਿਉਂਕਿ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਗੱਲਬਾਤ ਦੇ ਨਾਲ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ। ਏਕੇ ਵਿੱਚ ਬਲ ਹੁੰਦਾ ਹੈ। ਸਾਰੀ ਦੁਨੀਆ ਨੂੰ ਇੱਕ ਸੂਤਰ 'ਚ ਕਿਵੇਂ ਪਰੋਣਾ ਹੈ, ਇਸ ਲਈ ਸਾਰੇ ਮੁਲਕਾਂ 'ਚ ਆਪਸ 'ਚ ਗੱਲਬਾਤ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਇੱਕ ਦੂਜੇ ਦਾ ਸਤਿਕਾਰ, ਸਹਿਣਸ਼ੀਲਤਾ ਦੀ ਭਾਵਨਾ ਅਤੇ ਸਾਂਝੀਵਾਲਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੂਰੀ ਦੁਨੀਆ 'ਚ ਭਾਈਚਾਰਕ ਸਾਂਝ ਕਾਇਮ ਰਹੇ। ਦੁਨੀਆ ਦੇ ਵੱਡੇ ਤੋਂ ਵੱਡੇ ਮਸਲੇ ਅਤੇ ਗਲਤ ਫਹਿਮੀਆਂ ਅਕਸਰ ਪਿਆਰ ਅਤੇ ਗੱਲਬਾਤ ਦੇ ਨਾਲ ਨਜਿੱਠੇ ਜਾ ਸਕਦੇ ਨੇ। ਜਿੱਥੇ ਪਿਆਰ ਹੁੰਦਾ ਹੈ ਉੱਥੇ ਫਿਰ ਨਫ਼ਰਤ ਅਤੇ ਸਾੜਾ ਕਿਵੇਂ ਰਹਿ ਸਕਦਾ ਹੈ, ਅਤੇ ਗੱਲ ਕਰਨ ਦੇ ਨਾਲ ਹੀ ਗੱਲ ਬਣ ਜਾਂਦੀ ਹੈ। ਗਾਇਕ ਹਰਜੀਤ ਹਰਮਨ ਵੀ ਸੱਜਣ ਨੂੰ ਗੱਲ ਦਿਲ ਦੀ ਦੱਸਣ ਲਈ ਕਹਿ ਰਹੇ ਨੇ ਅਤੇ ਆਓ ਫਿਰ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ 'ਚ ਕੀ ਰੱਖਿਆ। ਗੀਤ ਦੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

ਇਹ ਗੀਤ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼। ਗੱਲ ਦਿਲ ਦੀ ਦੱਸਣ 'ਚ ਹੀ ਫਾਇਦਾ ਏ ਅਤੇ ਝੂਠ ਫਰੇਬ ਦੇ ਨਾਲ ਅਕਸਰ ਬਣਦੀ ਗੱਲ ਵੀ ਵਿਗੜ ਜਾਂਦੀ ਏ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦੇ ਕੌਮਾਂਤਰੀ ਦਿਵਸ ਬਾਰੇ। ਦੁਨੀਆ ਭਰ ਦੇ ਮੁਲਕਾਂ ਦਾ ਆਪਣਾ ਆਪਣਾ ਸੱਭਿਆਚਾਰ, ਇਤਿਹਾਸ, ਵਿਰਸਾ ਅਤੇ ਕਲਾ ਹੁੰਦੀ ਏ, ਜਿਸ ਤੋਂ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਏ। ਇਸ ਦੇ ਨਾਲ ਹੀ ਵਿਸ਼ਵ ਵਿਆਪੀ ਏਕਤਾ ਵੀ ਬਰਕਰਾਰ ਰੱਖੀ ਜਾ ਸਕਦੀ ਏ। ਇਸ ਤੋਂ ਇਲਾਵਾ ਵਾਤਾਵਰਣ ਨਾਲ ਸੰਬੰਧਿਤ ਚੁਣੌਤੀਆਂ, ਜਲਵਾਯੂ ਪਰਿਵਰਤਨ, ਸਮਾਜਿਕ ਤਾਣੇ ਬਾਣੇ ਨੂੰ ਮਜ਼ਬੂਤ ਰੱਖਣ ਲਈ

0: ਪ੍ਰਗਤੀ ਉੱਤੇ ਫਕਰ ਮਹਿਸੂਸ ਕਰ ਸਕਣ। ਬਸ ਲੋੜ ਏ ਵੱਖ ਵੱਖ ਸੱਭਿਆਚਾਰਾਂ ਤੋਂ ਸੇਧ ਲੈਣ ਦੀ ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ। ਸੱਭਿਆਚਾਰ ਕਿਸੇ ਵੀ ਕੌਮ ਜਾਂ ਖਿੱਤੇ ਦੀ ਜਿੰਦ ਜਾਨ ਹੁੰਦਾ ਏ ਜੋ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਦਾ ਏ। ਅਤੇ ਪੰਜਾਬੀ ਸੱਭਿਆਚਾਰ ਵੀ ਦੁਨੀਆ ਦੇ ਸਭ ਤੋਂ ਅਮੀਰ ਅਤੇ ਜੀਵੰਤ ਸੱਭਿਆਚਾਰਾਂ ਵਿੱਚੋਂ ਇੱਕ ਏ। ਹਰ ਸੱਭਿਆਚਾਰ ਦੇ ਵੱਖੋ ਵੱਖ ਰਸਮ ਰਿਵਾਜ਼ ਨੇ। ਅਤੇ ਆਓ ਫਿਰ ਸੁਣਦੇ ਹਾਂ ਰੀਟਾ ਵਰਮਾ ਤੋਂ ਸਾਡਾ ਵਿਰਸਾ ਸਾਡੇ ਰਸਮ ਰਿਵਾਜ਼ ਵਿਸ਼ੇ 'ਤੇ ਵਾਰਤਾ।
1: ਵਿਰਸਾ ਉਹ ਧਨ ਹੈ ਜੋ ਸਾਨੂੰ ਆਪਣੇ ਪੁਰਖਿਆਂ ਤੋਂ ਮਿਲਦਾ ਹੈ। ਇਹ ਨਾ ਤਾਂ ਕਿਸੇ ਬਾਜ਼ਾਰ ਵਿੱਚ ਵਿਕਦਾ ਹੈ ਅਤੇ ਨਾ ਹੀ ਪੈਸਿਆਂ ਨਾਲ ਖਰੀਦਿਆ ਜਾ ਸਕਦਾ ਹੈ। ਇਹ ਸਾਡੀ ਬੋਲੀ, ਸਾਡੀਆਂ ਪਰੰਪਰਾਵਾਂ, ਸਾਡੇ ਗੀਤਾਂ, ਸਾਡੇ ਤਿਉਹਾਰਾਂ ਅਤੇ ਸਾਡੇ ਜੀਵਨ ਦੇ ਤਰੀਕੇ ਵਿੱਚ ਵਸਦਾ ਹੈ। ਜਦੋਂ ਕੋਈ ਬਜ਼ੁਰਗ ਆਪਣੇ ਪੁਰਾਣੇ ਦਿਨਾਂ ਦੀ ਗੱਲ ਕਰਦਾ ਹੈ ਜਾਂ ਫਿਰ ਕੋਈ ਦਾਦੀ ਆਪਣੇ ਪੋਤੇ ਨੂੰ ਲੈ ਕੇ ਕਹਾਣੀਆਂ ਸੁਣਾਉਂਦੀ ਹੈ ਜਾਂ ਜਦੋਂ ਕਿਸੇ ਵਿਆਹ ਵਿੱਚ ਸੁਹਾਗ ਗਾਏ ਜਾਂਦੇ ਹਨ ਉਦੋਂ ਸਾਡਾ ਵਿਰਸਾ ਜਿਉਂਦਾ ਹੈ। ਪੰਜਾਬ ਦੇ ਪੁਰਾਣੇ ਪਿੰਡਾਂ ਦੀ ਜ਼ਿੰਦਗੀ ਅੱਜ ਵੀ ਸਾਡੇ ਵਿਰਸੇ ਸਭ ਤੋਂ ਸੁੰਦਰ ਹਿੱਸਾ ਮੰਨੀ ਜਾਂਦੀ ਹੈ। ਸਵੇਰ ਵੇਲੇ ਕੁੱਕੜ ਦੀ ਵਾਂਗ ਨਾਲ ਲੋਕ ਉੱਠਦੇ ਹਨ, ਘਰਾਂ ਵਿੱਚ ਚੁੱਲ੍ਹੇ ਬਲਦੇ ਹਨ, ਮਾਵਾਂ ਅਤੇ ਦਾਦੀਆਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਤਿਆਰ ਕਰਦੀਆਂ ਹਨ। ਖੇਤਾਂ ਨੂੰ ਜਾਂਦੇ ਕਿਸਾਨਾਂ ਰਾਹ ਵਿੱਚ ਮਿਲਦੇ ਹਰ ਵਿਅਕਤੀ ਨੂੰ ਫਤਿਹ ਜਾਂ ਰਾਮ ਰਾਮ ਬੁਲਾਉਂਦੇ ਹਨ। ਇਹ ਆਪਸੀ ਪਿਆਰ ਅਤੇ ਸਤਿਕਾਰ ਪੰਜਾਬ ਦੇ ਵਿਰਸੇ ਦੀ ਅਸਲੀ ਪਛਾਣ ਹੈ। ਬੱਚਾ ਪੈਦਾ ਹੁੰਦਾ ਹੈ ਤੇ ਪਹਿਲਾਂ ਵੀ ਰਿਵਾਜ ਸ਼ੁਰੂ ਹੋ ਜਾਂਦੇ ਨੇ। ਬੂਹੇ ਤੇ ਅੰਬ ਤੇ ਪੱਤਿਆਂ ਦੀ ਮਾਲਾ ਲਮਕਾਉਂਦੇ ਹਨ ਜਿਸ ਨਾਲ ਘਰ ਦਾ ਵਾਤਾਵਰਣ ਸ਼ੁੱਧ ਰਹਿੰਦਾ ਹੈ। ਤੇ ਕਿਹਾ ਜਾਂਦਾ ਹੈ ਕਿ ਮਾਂ ਤੇ ਬੱਚੇ ਨੂੰ ਨਜ਼ਰ ਨਹੀਂ ਲੱਗਦੀ। ਬੱਚਾ ਪੈਦਾ ਹੋਣ ਤੇ ਦਾਦੀ ਜਾਂ ਕਿਸੇ ਹੋਰ ਰਿਸ਼ਤੇਦਾਰ ਦੀ ਗੁੜਤੀ ਦਵਾਈ ਜਾਂਦੀ ਹੈ ਤਾਂ ਕਿ ਬੱਚਾ ਬਿਲਕੁਲ ਉਹਦੇ ਵਰਗਾ ਹੀ ਅੱਛਾ ਬਣ ਜਾ। ਮਿਠਾਈ ਵੰਡੀ ਜਾਂਦੀ ਹੈ ਅਤੇ ਬੱਚੇ ਦੀ ਚੰਗੀ ਸਿਹਤ ਲਈ ਅਰਦਾਸਾਂ ਜਾਂ ਪੂਜਾ ਕੀਤੀ ਜਾਂਦੀ ਹੈ। ਨਾਮਕਰਨ ਸਮਾਗਮ ਵੀ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਰਸਮ ਰਿਵਾਜ ਹੈ। ਵਿਆਹ ਪੰਜਾਬੀ ਸੱਭਿਆਚਾਰ ਦਾ ਸਭ ਤੋਂ ਰੰਗੀਲਾ ਅਤੇ ਖੁਸ਼ੀ ਭਰਿਆ ਸਮਾਗਮ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਵਿਆਹ ਕਈ ਦਿਨ ਚੱਲਦੇ ਸਨ। ਘਰਾਂ ਵਿੱਚ ਮਹੀਨਾ ਪਹਿਲੇ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਰਿਸ਼ਤੇਦਾਰ ਦੂਰੋਂ ਦੂਰੋਂ ਆਉਂਦੇ ਹਨ। ਔਰਤਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਅਤੇ ਲੋਕ ਗੀਤ ਗਾਉਂਦੀਆਂ ਸਨ। ਇਹ ਸਪਸ਼ਟ ਹੋ ਚੁੱਕਿਆ ਹੈ ਕਿ ਰਸਮਾਂ ਜਾਂ ਰੀਤਾਂ ਲੋਕਾਚਾਰ ਦਾ ਰੂਪ ਹੁੰਦੀਆਂ ਹਨ। ਰਸਮਾਂ ਤੇ ਰੀਤਾਂ ਸਮਾਜਿਕ ਕਦਰ ਪ੍ਰਣਾਲੀ ਦਾ ਅੰਗ ਹੈ। ਇਹਨਾਂ ਨੂੰ ਘੱਟ ਜਾਂ ਵੱਧ ਮਾਤਰਾ ਵਿੱਚ ਹਰ ਪੀੜ੍ਹੀ ਨਿਭਾਉਂਦੀ ਹੈ। ਇਉਂ ਰਸਮਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਇਉਂ ਰਸਮਾਂ ਨਿਭਾਈ ਜਾਂਦੀ ਹੈ ਤੇ ਵਾਰ ਵਾਰ ਨਿਭਾਈ ਜਾਂਦੀ ਹੈ। ਇਹ ਰਸਮਾਂ ਮਾਨਵੀ ਜੀਵਨ ਸਹਿਜ ਪ੍ਰਕਾਰ ਦੇ ਨਾਲ ਬਣਾਉਂਦੀਆਂ। ਸਗੋਂ ਇਹਨਾਂ ਰਸਮਾਂ ਨਾਲ ਜੁੜੇ ਭਾਵ ਅਰਥ ਇਹਨਾਂ ਦੀ ਮਹੱਤਤਾ ਦਾ ਅਹਿਸਾਸ ਵੀ ਕਰਾਉਂਦੇ ਹਨ। ਜਨਮ ਉਪਰੰਤ ਵਿਆਹ ਦੂਜਾ ਵੱਡਾ ਪੜਾਅ ਹੈ ਜਿੱਥੇ ਅਣਗਿਣਤ ਰਸਮਾਂ ਦਾ ਪਾਲਣ ਹੁੰਦਾ ਹੈ। ਪੰਜਾਬ ਦੀ ਸਮਾਜਿਕ ਬਣਤਰ ਅਨੁਸਾਰ ਇੱਥੇ ਅਨੇਕ ਜਾਤਾਂ, ਉਪਜਾਤਾਂ ਤੇ ਲੋਕ ਵਸਦੇ ਹਨ। ਇਹਨਾਂ ਸਮਾਜਿਕ ਸਮੂਹਾਂ ਦੁਆਰਾ ਨਿਭਾਈਆਂ ਜਾਂਦੀਆਂ ਰਸਮਾਂ ਵਿੱਚ ਅੰਤਰ ਮਿਲਦਾ ਹੈ। ਰੋਕਾ, ਠਾਕਾ ਤੇ ਸਗਨ ਵਿੱਚ ਕੋਈ ਖਾਸ ਅੰਤਰ ਨਹੀਂ ਮਿਲਦਾ। ਵਿਆਹ ਤੇ ਸਾਹ ਚਿੱਠੀ ਬਹੁਤ ਮਹੀਨਿਆਂ ਪਹਿਲੇ ਹੀ ਭੇਜ ਦਿੱਤੀ ਜਾਂਦੀ ਹੈ। ਦੋਨੋਂ ਕੁੜੀ ਮੁੰਡਿਆਂ ਦੇ ਪਰਿਵਾਰ ਇੱਕ ਦੂਜੇ ਨੂੰ ਸਾਹ ਚਿੱਠੀ ਮਿਠਾਈਆਂ ਦੇ ਨਾਲ ਭੇਜਦੇ ਹਨ। ਵਿਆਹ ਤੋਂ ਕਈ ਦਿਨ ਪਹਿਲਾਂ ਹੀ ਗੀਤ ਬਿਠਾਏ ਜਾਂਦੇ ਹਨ। ਮੁੰਡੇ ਵਾਲਿਆਂ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲਿਆਂ ਦੇ ਘਰ ਢੋਲਕੀ ਦੀ ਥਾਪ ਤੇ ਸੁਹਾਗ ਗਾਏ ਜਾਂਦੇ ਹਨ ਤੇ ਲੋਕ ਗੀਤਾਂ ਦੀ ਬੋਲੀਆਂ ਤੇ ਨਾਲ ਕੁੜੀਆਂ ਗਿੱਧਾ ਪਾਉਂਦੀਆਂ ਨੇ। ਵਿੱਚ ਵਿੱਚ ਹਾਸਾ ਮਖੌਲ ਚੱਲਦਾ ਰਹਿੰਦਾ ਹੈ। ਕੁੜੀ ਨੂੰ ਮਹਿੰਦੀ ਲਗਾਉਣ ਦੀ ਰਸਮ ਬੜੀ ਪੁਰਾਣੀ ਹੈ। ਮੁੰਡੇ ਦੇ ਹੱਥ ਤੇ ਵੀ ਮਾੜੀ ਜਿਹੀ ਰਸਮ ਕੀਤੀ ਜਾਂਦੀ ਹੈ। ਕੁੜੀ ਦੀ ਸਹੇਲੀਆਂ, ਮਾਮੀਆਂ, ਮਾਸੀਆਂ, ਚਾਚੀਆਂ ਸਾਰੀਆਂ ਮਹਿੰਦੀ ਲਾਉਂਦੀਆਂ ਹਨ। ਵਿਆਹ ਤੇ ਕੁਝ ਦਿਨ ਪਹਿਲਾਂ ਕੁੜੀ ਤੇ ਮੁੰਡੇ ਨੂੰ ਮਾਈਆਂ ਪਾ ਦਿੱਤਾ ਜਾਂਦਾ ਹੈ। ਕੁੜੀ ਤੇ ਮੁੰਡੇ ਦੋਹਾਂ ਦੇ ਗੁੱਟ ਤੇ ਗਾਨਾ ਬੰਨ ਦਿੱਤਾ ਜਾਂਦਾ ਹੈ। ਇਹ ਰਸਮ ਤੋਂ ਬਾਅਦ ਮੁੰਡੇ ਤੇ ਕੁੜੀ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਵਿਆਹ ਦੇ 3-4 ਦਿਨ ਤੋਂ ਪਹਿਲਾਂ ਪੂਰਾ ਨਾਨਕਾ ਪਰਿਵਾਰ ਆਉਂਦਾ ਹੈ ਜੋ ਕੱਪੜੇ, ਗਹਿਣੇ ਤੇ ਤੋਹਫੇ ਲੈ ਕੇ ਆਉਂਦੇ ਨੇ। ਇਹ ਵੀ ਇੱਕ ਰਸਮ ਹੈ। ਨਾਨਕਾ ਪਰਿਵਾਰ ਬੂਹੇ ਤੇ ਆ ਕੇ ਖਲੋ ਜਾਂਦਾ ਹੈ ਤੇ ਪਰਿਵਾਰ ਦੇ ਲੋਕ ਉਹਨਾਂ ਦਾ ਤੇਲ ਚੋਕੇ ਸਵਾਗਤ ਕਰਦੇ ਹਨ ਤੇ ਨਾਨਕੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਘਰ ਵਿੱਚ ਪ੍ਰਵੇਸ਼ ਕਰਦੇ ਹਨ। ਉਂ ਜਿਵੇਂ ਜੇ ਕੋਈ ਰਿਸ਼ਤੇਦਾਰ ਬਹੁਤ ਸਮੇਂ ਬਾਅਦ ਘਰ ਆਵੇ ਤਾਂ ਉਸ ਨੂੰ ਤੇਲ ਚੋਕੇ ਅੰਦਰ ਲੰਘਾਇਆ ਜਾਂਦਾ ਹੈ। ਉਹ ਨਾਨਕਾ ਪਰਿਵਾਰ ਨਾਨਕ ਛੱਕ ਲੈ ਕੇ ਆਉਂਦਾ ਹੈ। ਉਹਦੇ ਵਿੱਚ ਕੁੜੀ ਵਾਸਤੇ ਬਹੁਤ ਸਾਰੀਆਂ ਚੀਜ਼ਾਂ, ਬਹੁਤ ਤੋਹਫੇ ਤੇ ਕੱਪੜੇ ਲਿਆਏ ਜਾਂਦੇ ਤੇ ਨਾਲੇ ਪੈਸੇ ਤੇ ਨਾਲੇ ਟੂਮਾਂ ਲਿਆਈਆਂ ਜਾਂਦੀਆਂ। ਵਿਆਹ ਵਾਲੇ ਦਿਨ ਮੁੰਡੇ ਨੂੰ ਨਹਾਉਂਦੇ ਨੇ। ਮਾਸੀਆਂ ਚਾਚੀਆਂ ਉਸ ਉੱਤੇ ਫੁਲਕਾਰੀ ਤਾਨ ਕੇ ਖੜੀ ਹੋ ਜਾਂਦੀਆਂ ਹਨ। ਫਿਰ ਸੁਹਾਗਣਾ ਉਸ ਨੂੰ ਬੇਸਨ ਜਾਂ ਵਟਣਾ ਲਾਉਂਦੀਆਂ ਹਨ। ਫਿਰ ਨਹਾਉਣ ਤੋਂ ਬਾਅਦ ਮਾਮਾ ਆ ਕੇ

ਖਾਰਿਓਂ ਹੱਥ ਫੜ ਕੇ ਉਠਾਉਂਦਾ ਹੈ ਤੇ ਮੁੰਡਾ ਫਰਸ਼ ਤੇ ਪਈਆਂ ਮਿੱਟੀ ਦੀਆਂ ਚਪੜੀਆਂ ਨੂੰ ਤੋੜਦਾ ਹੈ। ਕੁੜੀ ਵਾਲਿਆਂ ਦੇ ਘਰ ਕੁੜੀ ਦੇ ਤਿਆਰ ਹੋਣ ਤੋਂ ਪਹਿਲਾਂ ਲਾਲ ਚੂੜਾ ਤੇ ਕਲੀਰੇ ਪਾਏ ਜਾਂਦੇ ਹਨ। ਕੁੜੀ ਦਾ ਮਾਮਾ ਕਲੇਰੀਆਂ ਨੂੰ ਦੁੱਧ ਵਾਲੇ ਪਾਣੀ 'ਚ ਭਿਗੋ ਕੇ ਕੁੜੀ ਨੂੰ ਹੱਥਾਂ 'ਤੇ ਚੜਾ ਦਿੰਦਾ ਹੈ। ਤਿਆਰ ਹੋਣ ਤੋਂ ਬਾਅਦ ਕੁੜੀ ਦੀਆਂ ਸਹੇਲੀਆਂ ਤੇ ਭੈਣਾਂ ਉਸ ਕਲੇਰੀਆਂ ਨੂੰ ਬੰਨਦੀਆਂ ਨੇ। ਫਿਰ ਮੁੰਡੇ ਨੂੰ ਮਾਮੇ ਸਿਹਰਾ ਬੰਨ੍ਹ ਕੇ ਤੇ ਨੋਟਾਂ ਦੇ ਹਾਰ ਪਾਉਂਦੇ ਹਨ। ਇਸ ਰਸਮ ਦਾ ਮਤਲਬ ਹੈ ਕਿ ਵਿਆਹ ਵਾਲਾ ਮੁੰਡਾ ਦੂਰੋਂ ਹੀ ਪਛਾਣਿਆ ਜਾਵੇ। ਲਾੜੇ ਦੇ ਨਾਲ ਨਾਲ ਇੱਕ ਸਰਵਾਲਾ ਬਣਾਉਣ ਦਾ ਵੀ ਰਿਵਾਜ ਹੈ। ਇਹ ਇੱਕ ਛੋਟਾ ਜਿਹਾ ਮੁੰਡਾ ਹੁੰਦਾ ਹੈ, ਇਸ ਨੂੰ ਵੀ ਸੋਹਣਾ ਸਜਾ ਕੇ ਲਾੜੇ ਨਾਲ ਘੋੜੀ ਤੇ ਬਿਠਾਇਆ ਜਾਂਦਾ ਹੈ। ਇਹ ਸਰਵਾਲਾ ਸਾਰੇ ਵਿਆਹ 'ਚ ਵਿਆਹ ਵਾਲੇ ਮੁੰਡੇ ਦੇ ਨਾਲ ਨਾਲ ਹੀ ਰਹਿੰਦਾ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਭੈਣਾਂ ਘੋੜੀ ਨੂੰ ਦਾਲ ਖਵਾਉਂਦੀਆਂ ਹਨ ਤੇ ਫਿਰ ਮੁੰਡੇ ਨੂੰ ਘੋੜੀ ਚੜਾਇਆ ਜਾਂਦਾ ਹੈ ਤੇ ਭੈਣਾਂ ਘੋੜੀ ਦੀਆਂ ਵਾਂਗਾਂ ਗੁੰਦਦੀਆਂ ਹਨ ਤੇ ਭਰਜਾਈਆਂ ਮੁੰਡੇ ਨੂੰ ਸੁਰਮਾ ਪਾਉਂਦੀਆਂ ਹਨ। ਇਹ ਸਮਾਂ ਬਹੁਤ ਹੀ ਚੰਗਾ ਤੇ ਸੁਥਰਾ ਲੱਗਦਾ ਹੈ। ਹਰ ਬੰਦੇ ਦਾ ਨੱਚਣ ਨੂੰ ਮਨ ਕਰਦਾ ਹੈ। ਜਦੋਂ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਮਿਲਣੀ ਦੀ ਰਸਮ ਹੁੰਦੀ ਹੈ। ਮੁੰਡੇ ਦਾ ਮਾਮਾ, ਕੁੜੀ ਦਾ ਮਾਮਾ, ਮੁੰਡੇ ਦਾ ਫੁੱਫੜ, ਕੁੜੀ ਦਾ ਫੁੱਫੜ, ਇਸੇ ਤਰ੍ਹਾਂ ਸਾਰੇ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਕਰਾਈਆਂ ਜਾਂਦੀਆਂ ਹਨ। ਅੱਗੇ ਜਾ ਕੇ ਕੁੜੀ ਦੀਆਂ ਭੈਣਾਂ ਤੇ ਸਹੇਲੀਆਂ ਰਿਬਨ ਕਟਾਈ ਦੀ ਰਸਮ ਕਰਾਉਂਦੀਆਂ ਹਨ। ਇੱਥੇ ਬਹੁਤ ਹਾਸਾ ਮਜ਼ਾਕ ਹੁੰਦਾ ਹੈ। ਕੁੜੀ ਦੀਆਂ ਭੈਣਾਂ ਲਾੜੇ ਤੋਂ ਵੱਡੀ ਰਕਮ ਦੀ ਮੰਗ ਕਰਦੀਆਂ ਹਨ ਤੇ ਲਾੜਾ ਤੇ ਲਾੜੇ ਦੇ ਭਰਾ ਇਹ ਨਹੀਂ ਮੰਨਦੇ ਤੇ ਉਹ ਕਹਿੰਦੇ ਅਸੀਂ ਇਹ ਪੈਸੇ ਨਹੀਂ ਦੇਵਾਂਗੇ। ਫਿਰ ਵੱਡੇ ਵਡੇਰੇ ਵਿੱਚ ਪੈ ਕੇ ਕੁਝ ਪੈਸੇ ਮੁੰਡੇ ਤੋਂ ਦਵਾਉਂਦੇ ਹਨ ਤੇ ਫਿਰ ਰਿਬਨ ਕਟਾਇਆ ਜਾਂਦਾ ਹੈ ਤੇ ਲਾੜਾ ਅਤੇ ਬਰਾਤੀ ਪੰਡਾਲ 'ਚ ਪ੍ਰਵੇਸ਼ ਕਰਦੇ ਹਨ। ਕੁਝ ਦੇਰ ਬਾਅਦ ਲਾੜੇ ਨੂੰ ਫੇਰਿਆਂ ਤੇ ਬੈਠਣਾ ਹੁੰਦਾ ਹੈ। ਮੁੰਡੇ ਦੀਆਂ ਸਾਲੀਆਂ ਮੁੰਡੇ ਦੀ ਜੁੱਤੀ ਛੁਪਾਉਣ ਦੀ ਹੁੰਦੀਆਂ ਹੈ ਤੇ ਮੁੰਡੇ ਤੋਂ ਬਹੁਤ ਸਾਰੇ ਪੈਸਿਆਂ ਦੀ ਮੰਗ ਕਰਦੀਆਂ ਹਨ। ਫਿਰ ਘੱਟ ਪੈਸਿਆਂ ਤੇ ਗੱਲ ਮੁਕਾਈ ਜਾਂਦੀ ਹੈ। ਫੇਰਿਆਂ ਮਗਰੋਂ ਮੁੰਡੇ ਨੂੰ ਪਲੰਘ ਤੇ ਬਿਠਾ ਕੇ ਉਸ ਦੇ ਮੂੰਹ ਨੂੰ ਕੁਛ ਮਿੱਠਾ ਖਵਾਇਆ ਜਾਂਦਾ ਹੈ ਤੇ ਸਾਰੀਆਂ ਔਰਤਾਂ ਇਹ ਗਾਣਾ ਬੋਲਦੀਆਂ ਨੇ, ਮਾਂ ਨੇ ਘੱਲਿਆ ਭੁੱਖਾ ਗਰਾਈਆਂ ਖਾ ਲੈ ਵੇ। ਫਿਰ ਇਸੇ ਤਰ੍ਹਾਂ ਮੁੰਡਾ ਡੋਲੀ ਲੈ ਕੇ ਜਦੋਂ ਘਰ ਆਉਂਦਾ ਹੈ ਤਾਂ ਮੁੰਡੇ ਦੀ ਮਾਂ ਉਸ ਨੂੰ ਮਿੱਠਾ ਖਵਾਉਂਦੀ ਹੈ ਤੇ ਗਾਣਾ ਗਾਉਂਦੀ ਹੈ, ਸੱਸ ਨੇ ਘੱਲਿਆ ਭੁੱਖਾ ਗਰਾਈਆਂ ਖਾ ਲੈ ਵੇ ਪੁੱਤਰ। ਡੋਲੀ ਭੇਜਣ ਸਮੇਂ ਇੱਕ ਹੋਰ ਰਸਮ ਕੀਤੀ ਜਾਂਦੀ ਹੈ। ਕੁੜੀ ਦੀ ਝੋਲੀ ਵਿੱਚ ਚੌਲ ਪਾਏ ਜਾਂਦੇ ਨੇ ਜਿਸ ਵਿੱਚ ਮੁੱਠੀਆਂ ਭਰ ਭਰ ਕੇ ਉਹ ਪਿੱਛੇ ਨੂੰ ਸੁੱਟਦੀ ਹੈ ਤੇ ਕੁੜੀ ਦੇ ਘਰ ਵਾਲੇ ਉਸ ਨੂੰ ਆਪਣੀ ਝੋਲੀ ਵਿੱਚ ਪਵਾਉਂਦੇ ਹਨ। ਇਸ ਰਸਮ ਦਾ ਮਤਲਬ ਹੈ ਕਿ ਕੁੜੀ ਦੇ ਘਰ ਜਿਹੜੀ ਸੁੱਖ ਸਮਰਿੱਥਾ ਹੁੰਦੀ ਹੈ ਉਹ ਬਣੀ ਰਹੇ ਤੇ ਅੱਗੇ ਉਹ ਉਸ ਘਰ ਵਾਸਤੇ ਖੁਸ਼ੀਆਂ ਲੈ ਕੇ ਜਾਂਦੀ ਹੈ। ਇਹ ਸਮਾਂ ਬੜਾ ਹੀ ਭਾਵੁਕ ਹੁੰਦਾ ਹੈ। ਡੋਲੀ ਘਰ ਪੁੱਜਣ ਤੇ ਲਾੜਾ ਤੇ ਨਵੀਂ ਵੋਟੀ ਬੂਹੇ ਤੇ ਖੜੀ ਹੋ ਜਾਂਦੀ ਹੈ ਤੇ ਮੁੰਡੇ ਦੀ ਮਾਂ ਗੜਵੀ ਵਿੱਚ ਕੱਚਾ ਦੁੱਧ ਪਾ ਕੇ ਦੋਹਾਂ ਦੇ ਸਿਰ ਤੋਂ ਵਾਰ ਕੇ ਉਹ ਪਾਣੀ ਪੀਂਦੀ ਹੈ ਤੇ ਉਹਨਾਂ ਦਾ ਸਵਾਗਤ ਕਰਦੀ ਹੈ। ਪਾਣੀ ਵਾਰਨ ਵੇਲੇ ਸਾਰੀਆਂ ਔਰਤਾਂ ਇਹ ਗੀਤ ਗਾਉਂਦੀਆਂ ਹਨ। ਪਾਣੀ ਵਾਰ ਬੰਨੇ ਦੀ ਇਹ ਮਾਏ, ਬੰਨਾ ਬੰਨੀ ਬਾਹਰ ਖੜੇ, ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਏ, ਬੰਨਾ ਬੰਨੀ ਬਾਹਰ ਖੜੇ। ਸਾਰੇ ਕੰਮ ਜ਼ਿੰਦਗੀ ਭਰ ਚੱਲਦੇ ਰਹਿੰਦੇ ਹਨ ਅਤੇ ਅੰਤ ਵੇਲੇ ਦੀ ਕਈ ਰਸਮਾਂ ਨਿਭਾਈਆਂ ਜਾਂਦੀਆਂ ਨੇ। ਪੰਜਾਬ ਦੀ ਅਮੀਰ ਸੱਭਿਆਚਾਰ ਵਿਰਾਸਤ ਦਾ ਇੱਕ ਅਨਮੋਲ ਹਿੱਸਾ ਸਾਡੇ ਤਿਉਹਾਰ ਹੈ, ਜਿਵੇਂ ਹੋਲੀ, ਦੀਵਾਲੀ, ਵਿਸਾਖੀ, ਮੱਸਿਆ। ਹੋਲੀ ਤੇ ਲੋਕੀ ਰੰਗਾਂ ਨਾਲ ਹੋਲੀ ਖੇਲਦੇ ਨੇ ਤੇ ਇੱਕ ਦੂਜੇ ਦੇ ਘਰ ਮਿਠਾਈਆਂ ਵੰਡਦੇ ਨੇ। ਵਿਸਾਖੀ ਤੇ ਫਸਲਾਂ ਕੱਟ ਜਾਂਦੀਆਂ ਹਨ, ਲੋਕੀ ਖੁਸ਼ੀ ਨਾਲ ਆਪਣੀਆਂ ਫਸਲਾਂ ਨੂੰ ਵੇਚ ਵੱਟ ਕੇ ਘਰ ਪੈਸਿਆਂ ਤੇ ਖੁਸ਼ੀਆਂ ਲੈ ਕੇ ਆਉਂਦੇ ਨੇ। ਇਹਨਾਂ ਮੌਕਿਆਂ ਤੇ ਵੀ ਕਈ ਤਰ੍ਹਾਂ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਹੋਰ ਕਈ ਥਿੱਤੀ ਵਾਰਾਂ ਮੱਸਿਆ ਪੁੰਨਿਆ ਤੇ ਰਸਮਾਂ ਰਿਵਾਜ ਕੀਤੇ ਜਾਂਦੇ ਨੇ। ਇਹ ਸਾਰੀਆਂ ਰਸਮਾਂ ਸਾਡਾ ਵਿਰਸਾ ਹੈ। ਪੰਜਾਬ ਦੀ ਬੋਲੀ ਵੀ ਸਾਡੇ ਵਿਰਸੇ ਦਾ ਇੱਕ ਅੰਗ ਹੈ। ਪੰਜਾਬੀ ਭਾਸ਼ਾ ਦੀ ਮਿਠਾਸ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸ ਭਾਸ਼ਾ ਵਿੱਚ ਪਿਆਰ ਹੈ, ਆਪਣਾਪਨ ਹੈ ਅਤੇ ਦਿਲ ਦੀ ਗੱਲ ਸਿੱਧੀ ਕਹਿਣ ਦੀ ਤਾਕਤ ਹੈ। ਸਾਡੇ ਪੁਰਖਿਆਂ ਨੇ ਸਾਨੂੰ ਸਿਰਫ ਰਸਮਾਂ ਹੀ ਨਹੀਂ ਦਿੱਤੀਆਂ, ਸਗੋਂ ਜੀਵਨ ਜਿਉਣ ਦੇ ਉੱਚੇ ਸਿਧਾਂਤ ਵੀ ਦਿੱਤੇ ਹਨ। ਸੱਚ ਬੋਲਣਾ, ਮਿਹਨਤ ਕਰਨਾ, ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨੀ ਸਾਡੇ ਵਿਸ਼ੇਸ਼ ਦੀਆਂ ਸਭ ਤੋਂ ਕੀਮਤੀ ਸਿੱਖਿਆਵਾਂ ਹਨ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਪੁਰਾਣੇ ਵਿਰਸੇ ਨਾਲ ਜੋੜੀਏ ਤੇ ਉਹਨਾਂ ਨੂੰ ਇਸ ਵਿਗਿਆਨਿਕ ਸੋਚ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਅਸੀਂ ਆਪਣੇ ਪਿਛੋਕੜ ਦੇ ਨਾਲ ਜੋੜ ਕੇ ਰੱਖੀਏ, ਆਪਣੀ ਭਾਸ਼ਾ ਦੇ ਨਾਲ ਜੋੜ ਕੇ ਰੱਖੀਏ। ਇਹ ਮਸ਼ੀਨੀ ਯੁੱਗ ਬਹੁਤ ਹੀ ਅੱਗੇ ਵੱਧਦਾ ਜਾ ਰਿਹਾ। ਟੀਵੀ, ਮੋਬਾਈਲ ਔਰ ਅੱਜ ਕੱਲ੍ਹ ਆਧੁਨਿਕ ਕਈ ਉਪਕਰਨ ਨੇ ਜਿਨ੍ਹਾਂ ਵਿੱਚ ਅਸੀਂ ਰੁੱਝੇ ਹੋਏ ਹਾਂ। ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਦੱਸ ਪਾਉਂਦੇ, ਪਰ ਲੇਕਿਨ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਸ
ਪਿਛੋਕੜ ਦੇ ਨਾਲ, ਉਸ ਵਿਰਸੇ ਨਾਲ, ਉਸ ਰੀਤੀ ਰਿਵਾਜਾਂ ਦੇ ਨਾਲ ਹਮੇਸ਼ਾ ਜੋੜ ਕੇ ਰਹੀਏ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ, ਸਾਡਾ ਵਿਰਸਾ ਸਾਡੀ ਸ਼ਾਨ ਹੈ ਅਤੇ ਸਾਡੇ ਰਸਮ ਰਿਵਾਜ ਸਾਡੀ ਪਛਾਣ ਹੈ।

0: ਆਓ ਅਸੀਂ ਸਾਰੇ ਮਿਲ ਕੇ ਆਪਣੇ ਪੰਜਾਬ, ਆਪਣੀ ਭਾਸ਼ਾ, ਆਪਣੇ ਵਿਰਸੇ ਅਤੇ ਰਸਮਾਂ ਰਿਵਾਜ਼ਾਂ ਨੂੰ ਸੰਭਾਲੀਏ।
1: ਵਾਰਤਾ ਤੁਸੀਂ ਸੁਣ ਰਹੇ ਸੀ ਰੀਟਾ ਵਰਮਾ ਤੋਂ। ਵਿਸ਼ਾ ਸੀ ਸਾਡਾ ਵਿਰਸਾ, ਸਾਡੇ ਰਸਮ ਰਿਵਾਜ਼। ਸਾਡੇ ਲੋਕ ਗੀਤ ਵੀ ਸਾਡੇ ਸੱਭਿਆਚਾਰ ਅਤੇ ਵਿਰਸੇ ਨੂੰ ਬਾਖੂਬੀ ਪੇਸ਼ ਕਰਦੇ ਨੇ। ਅਤੇ ਆਓ ਹੁਣ ਸੁਣਦੇ ਹਾਂ ਗਾਇਕਾ ਗੁਰਮੀਤ ਬਾਵਾ ਦੀ ਆਵਾਜ਼ 'ਚ ਇਹ ਲੋਕ ਗੀਤ, ਡਿੱਗ ਪਈ ਨੇ ਗੋਰੀ ਸ਼ੀਸ਼ ਮਹਿਲ ਤੋਂ।

ਗਾਇਕਾ ਗੁਰਮੀਤ ਪਾਵਾ ਦੀ ਆਵਾਜ਼ 'ਚ ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ ਅਤੇ ਹੁਣ ਅਗਲਾ ਗੀਤ ਤੁਹਾਡੀ ਨਜ਼ਰ ਏ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਜਿਸ ਨੂੰ ਗਾਇਆ ਏ ਗਾਇਕਾ ਸੈਦਾ ਬਾਨੂ ਨੇ।